ਦਾ ਦਿਲ ਝੂਮ ਉੱਠਦਾ ਏ। ਪ੍ਰਾਕਿਰਤਿਕ ਨਜ਼ਾਰਿਆਂ ਦਾ ਤਾਂ ਕਹਿਣਾ ਹੀ ਕੀ। ਅਤੇ ਇਸ ਗੀਤ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਨਾਰੀ ਦੇ ਸਨਮਾਨ ਬਾਰੇ। ਜੇ ਮਹਿਲਾ ਆਪਣੇ ਫਰਜ਼ਾਂ ਨੂੰ ਤਨਦੇਹੀ ਨਾਲ ਨਿਭਾਉਂਦੀ ਏ ਤਾਂ ਸਾਡਾ ਵੀ ਫਰਜ਼ ਬਣਦਾ ਏ, ਭਾਵੇਂ ਉਹ ਪਰਿਵਾਰ ਦੇ ਜੀ ਹੋਣ ਜਾਂ ਬਾਹਰ ਦੇ ਲੋਕ ਉਸ ਦਾ ਸਨਮਾਨ ਕਰਨ। ਜੇ ਘਰ ਦੇ ਮਰਦ ਔਰਤਾਂ ਦਾ ਸਨਮਾਨ ਕਰਦੇ ਨੇ ਤਾਂ ਉਹ ਆਪਣੇ ਕੰਮ ਨੂੰ ਬੜੀ ਸ਼ਿੱਦਤ ਨਾਲ ਨਿਭਾਉਂਦੀ ਏ। ਉਹ ਉਹਨਾਂ ਵੱਲੋਂ ਦਿੱਤੇ ਪਿਆਰ ਮਾਣ ਸਨਮਾਨ ਦੀ ਪੂਰੀ ਇੱਜ਼ਤ ਰੱਖਦੀ ਏ। ਇਸ ਤੋਂ ਇਲਾਵਾ ਮਰਦ ਜੋ ਬਾਹਰ ਕੰਮ ਕਰਦੇ ਨੇ ਉਹਨਾਂ ਨੂੰ ਵੀ ਔਰਤਾਂ ਨੂੰ ਬਣਦਾ ਸਨਮਾਨ ਦੇਣ ਦੀ ਜ਼ਰੂਰਤ ਏ। ਇਹ ਗੁਣ ਉਹਨਾਂ ਦੇ ਸੁਭਾਅ ਤੋਂ ਝਲਕਦਾ ਏ, ਭਾਵ ਕਿ ਇਸ ਬੱਚੇ

0: ਬਖੂਬੀ ਪੇਸ਼ ਕਰਨ ਦਾ ਜ਼ਰੀਆ ਏ। ਡਾਕਟਰ ਰਤਨਦੀਪ ਕੌਰ ਕਿਸ ਦੀ ਉਡੀਕ ਕਰ ਰਹੇ ਨੇ, ਆਓ ਸੁਣਦੇ ਹਾਂ ਕਹਾਣੀ ਉਡੀਕ ਵਿੱਚ।
1: ਸੁਨੀਲ ਇੱਕ ਸਿੱਧਾ ਸਾਦਾ ਅਤੇ ਇਮਾਨਦਾਰ ਇਨਸਾਨ ਸੀ। ਇਮਾਨਦਾਰ ਹੋਣ ਦੇ ਨਾਲ ਨਾਲ ਸੁਨੀਲ ਬਹੁਤ ਮਿਹਨਤੀ ਵੀ ਸੀ। ਉਹ ਜੋ ਵੀ ਕੰਮ ਕਰਦਾ ਉਸ ਵਿੱਚ ਆਪਣੀ ਜਾਨ ਲਗਾ ਦਿੰਦਾ। ਉਸਦੇ ਅਧਿਆਪਕ, ਉਸਦੇ ਜਮਾਤੀ ਅਤੇ ਘਰ ਵਾਲਿਆਂ ਨੂੰ ਵੀ ਲੱਗਦਾ ਕਿ ਇਹ ਇੱਕ ਦਿਨ ਜ਼ਰੂਰ ਕੋਈ ਵੱਡੀ ਕਾਮਯਾਬੀ ਹਾਸਿਲ ਕਰੇਗਾ। ਸੁਨੀਲ ਵੀ ਆਪਣੇ ਘਰ ਵਾਲਿਆਂ ਦੀ ਇੱਛਾ ਪੂਰੀ ਕਰਨ ਲਈ ਪੂਰੇ ਜ਼ੋਰ ਸ਼ੋਰ ਨਾਲ ਮਿਹਨਤ ਕਰ ਰਿਹਾ ਸੀ। ਕਾਲਜ ਦੇ ਦੂਜੇ ਵਰ੍ਹੇ ਵਿੱਚ ਉਸਦੀ ਜਮਾਤ ਵਿੱਚ ਇੱਕ ਨਵੀਂ ਕੁੜੀ ਮੀਰਾ ਨੇ ਦਾਖਲਾ ਲਿਆ। ਮੀਰਾ ਨੇ ਕਾਲਜ ਵਿੱਚ ਆ ਕੇ ਕਈ ਬੱਚਿਆਂ ਨਾਲ ਦੋਸਤੀ ਕੀਤੀ। ਸੁਨੀਲ ਨਾਲ ਵੀ ਉਸਦੀ ਗੱਲਬਾਤ ਹੋਈ। ਮੀਰਾ ਅਤੇ ਸੁਨੀਲ ਪਹਿਲੀ ਮੁਲਾਕਾਤ ਵਿੱਚ ਹੀ ਇੱਕ ਦੂਜੇ ਦੇ ਦੋਸਤ ਬਣ ਗਏ। ਹੌਲੀ ਹੌਲੀ ਉਹ ਦੋਨੋਂ ਸਾਰੀਆਂ ਕਲਾਸਾਂ ਇਕੱਠੇ ਲੈਣ ਲੱਗੇ। ਦੋਨਾਂ ਦੀ ਬਹੁਤ ਚੰਗੀ ਮਿੱਤਰਤਾ ਹੋ ਗਈ ਸੀ। ਕਾਲਜ ਦੇ ਸਾਰੇ ਕੰਮਾਂ ਵਿੱਚ ਸੁਨੀਲ ਮੀਰਾ ਦੀ ਬਹੁਤ ਮਦਦ ਕਰਦਾ, ਆਪਣੇ ਨਾਲ ਨਾਲ ਉਸਦੇ ਵੀ ਅਸਾਈਨਮੈਂਟ ਲਿਖਦਾ।

ਵੀ ਸਵਿੱਚ ਥੋੜ੍ਹੀ ਹੀ ਹੁੰਦਾ ਹੈ ਜੋ ਬੰਦ ਕਰਦੇ ਹਾਂ। ਦਿਲ ਨੂੰ ਸਮਝਾਉਣ ਵਿੱਚ ਸਮਾਂ ਲੱਗਦਾ ਹੈ। ਉਹ ਮੀਰਾ ਨੂੰ ਯਾਦ ਤਾਂ ਬਹੁਤ ਕਰਦਾ ਪਰ ਉਸਦਾ ਪਿੱਛਾ ਨਹੀਂ ਕਰਦਾ, ਉਹਨੂੰ ਹੋਰ ਸਮਝਾਉਣ ਦਾ ਯਤਨ ਵੀ ਨਹੀਂ ਕਰਦਾ ਅਤੇ ਨਾ ਹੀ ਉਸਨੇ ਕਦੀ ਬਦਲਾ ਲੈਣ ਬਾਰੇ ਸੋਚਿਆ। ਉਸਦੇ ਦਿਲੋਂ ਤਾਂ ਮੀਰਾ ਲਈ ਹਮੇਸ਼ਾ ਦੁਆਵਾਂ ਹੀ ਨਿਕਲਦੀਆਂ ਸਨ। ਹਰ ਵੇਲੇ ਉਹ ਮੀਰਾ ਦੀ ਭਲਾਈ ਲਈ ਦੁਆਵਾਂ ਕਰਦਾ। ਉਹ ਆਪਣੇ ਆਪ ਨੂੰ ਬਸ ਇਹੀ